ਜੀ ਨੂੰ ਜੇ ਥਲ ਵਿੱਚ ਹੁੰਦੀ ਪੂਰੀ ਨਾ, ਇਸ਼ਕ ਨੇ ਯਾਰੋ ਮਰ ਜਾਣਾ ਸੀ ਜੇ ਆਸ਼ਿਕ ਚੜ੍ਹਦੇ ਸੂਲੀ ਨਾ, ਜੇ ਘੱਟ ਉਹ ਨਹੀਂ ਸੀ ਤੇ ਘੱਟ ਅੱਜ ਵੀ ਨਹੀਂ।